ਕੀਤਾ ਗਿਆ। ਵਜ੍ਰਾਜਮ ਸਿੰਘ ਉੱਥੇ ਸ਼ਿਵਾ ਮੰਦਿਰ ਵਿੱਚ ਪ੍ਰਾਰਥਨਾ ਕੀਤੀ। ਭਾਰਤ ਇੰਡੋਨੇਸ਼ੀਆ ਸੁਣ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਮਜ਼ੰਮਤ ਕਰਦੇ ਹਾਂ, ਅਜਿਹਾ ਚੱਲੇ ਜਾਂ ਨਾਲ ਨਿਮਟਣੇ ਵਾਸਤੇ ਸਾਂਝੀਆਂ ਕੋਸ਼ਿਸ਼ਾਂ 'ਤੇ ਜ਼ੋਰ ਦਿੱਤਾ ਹੈ। ਜਕਾਰਤਾ ਵਿੱਚ ਦੋ ਤਰਫਾ ਗੱਲਬਾਤ ਦੇ ਬਾਅਦ ਇੱਕ ਸਾਂਝੀ ਪ੍ਰੈਸ ਕਾਨਫਰੰਸ ਨਾਲ ਖਿਤਾਬ ਕਰਦਿਆਂ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਸਦਰ ਪ੍ਰਭਾਓ ਸੁਬਿੰਟੋ ਸੋਨ ਆਲਮੀ ਸਤਹ ਉੱਤੇ ਦਹਿਸ਼ਤਗਰਦ ਕਰਾਰ ਦਿੱਤੀ ਗਈਆਂ ਤਨਜ਼ੀਮਾਂ ਅਤੇ ਨਫ਼ਰਤ ਦੇ ਖਿਲਾਫ਼ ਫੈਸਲਾਕੁੰਨ ਕਾਰਵਾਈ 'ਤੇ ਜ਼ੋਰ ਦਿੱਤਾ ਹੈ। ਲੈਫਟਨ ਗਵਰਨਰ ਮਨੋਜ ਸਿਨਹਾ ਸੁਣਾ ਹੈ ਕਿ ਅਮਰਨਾਥ ਜੀ ਯਾਤਰਾ ਉੱਤੇ ਆਇਆਂ ਸ਼ਰਧਾਲਾਂ ਦੀ ਤਹਫ਼ਜ਼ ਅਤੇ ਸਹੂਲਤਾਂ ਦਾ ਖਾਸ ਖਿਆਲ ਰੱਖਣਾ ਇੰਤਜ਼ਾਮੀਆਂ ਦੀ ਅਵਲੀਨ ਤਰਜੀਹਾਤ ਵਿੱਚ ਸ਼ਾਮਲ ਹੈ। ਉਹ ਕੱਲ੍ਹ ਸ਼ਾਮੀ ਯਾਤਰਾ ਦਾ ਜਾਇਜ਼ਾ ਕਰਨ ਵਾਸਤੇ ਆਲਾ ਸਤਹ ਦੀ ਇੱਕ ਮੀਟਿੰਗ ਦੀ ਸਦਾਰਤ ਕਰ ਰਿਹਾ ਸੀ। ਮਨੋਜ ਸਿਨਹਾ ਸੁਣ ਅਫਸਰ ਕੋ ਹਦਾਇਤ ਦਿੱਤੀ ਕਿ ਯਾਤਰਾ ਉੱਤੇ ਰਵਾਨਾ ਹੋਣੇ ਤੋਂ ਪਹਿਲਾਂ ਹਰ ਯਾਤਰੀ ਦੀ ਰਜਿਸਟ੍ਰੇਸ਼ਨ ਕੋਈ ਯਕੀਨੀ ਬਣਾਇਆ ਜੁਲਾ। ਉਹਨਾਂ ਯਾਤਰੀ ਦੀ ਅਪੀਲ ਕੀਤੀ ਕਿ ਉਹ ਮਹਿਮਾਨ ਨਵਾਜ਼ੀ ਅਤੇ ਜੰਮੂ ਕਸ਼ਮੀਰ ਦੀ ਰਵਾਇਤੀ ਫਨੂਨ ਅਤੇ ਦਸਤਕਾਰੀ ਦੀ ਖੂਬੀਆਂ ਦਾ ਤਜਰਬਾ ਕਰਨ। ਲੈਫਟਨ ਗਵਰਨਰ ਸੁਣ ਲੋਕ ਭਵਨ ਵਿੱਚ ਯਾਤਰਾ ਥੀ ਮੁਤਲਕ ਕਾਇਮ ਕੰਟਰੋਲ ਰੂਮ ਦਾ ਵੀ ਜਾਇਜ਼ਾ ਕੀਤਾ। ਲੈਫਟਨ ਗਵਰਨਰ ਮਨੋਜ ਸਿਨਹਾ ਸੁਣਾ ਹੈ ਕਿ ਸ਼੍ਰੀ ਅਮਰਨਾਥ ਜੀ ਯਾਤਰਾ ਮਹਾਜ਼ ਇੱਕ ਯਾਤਰਾ ਨਹੀਂ ਬਲਕਿ ਇੱਕ ਰੂਹਾਨੀ ਰਿਆਜ਼ ਵੀ ਹੈ। ਰੋਜ਼ਾਨਾ ਦੈਨਿਕ ਜਾਗਰਣ ਦੇ ਅੱਜ ਦੇ ਕੌਮੀ ਸ਼ੁਮਾਰ ਵਿੱਚ ਛਾਇਆ ਆਪਣੇ ਇੱਕ ਮਜ਼ਮੂਨ ਵਿੱਚ ਉਹਨਾਂ ਆਖਿਆ ਕਿ ਇਹ ਯਾਤਰਾ ਹਿੰਦੁਸਤਾਨ ਦੇ ਰੂਹਾਨੀ ਸ਼ਾਊਰ, ਸਕਾਫਤੀ ਵਿਰਸੇ ਅਤੇ ਇਨਸਾਨੀ ਇਕਦਾਰ ਦੀ ਜ਼ਿੰਦਾ ਨਿਸ਼ਾਨੀ ਹੈ। ਐਲ ਜੀ ਸੁਣੇ ਮਜ਼ਮੂਨ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ। ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਸੋਹਣੇ ਤਰੀਕੇ ਨਾਲ ਜਾਰੀ ਹੈ ਅਤੇ ਹੁਣੇ ਤੀਕਰ 1,30,000 ਤੋਂ ਜ਼ਿਆਦਾ ਯਾਤਰੀਆਂ ਸੁਣ ਪਵਿੱਤਰ ਗੁਫਾ ਵਿੱਚ ਸ਼ਿਵਲਿੰਗਮ ਦੇ ਦਰਸ਼ਨ ਕੀਤੇ ਹਨ। ਅੱਜ ਦੁਪਹਿਰ 2 ਵਜੇ ਤੀਕਰ 18,764 ਯਾਤਰੀਆਂ ਸੁਣ ਗੁਫਾ ਵਿੱਚ ਹਾਜ਼ਰੀ ਦਿੱਤੀ। ਅਕਸਰ ਯਾਤਰੀ ਗੁਫਾ ਵਿੱਚ ਹਾਜ਼ਰੀ ਦੇਣ ਦੇ ਬਾਅਦ ਵਾਪਸ ਆਪਣੇ ਆਪਣੇ ਘਰਾਂ ਕੋਲ ਮੁੜ ਗਏ। ਯਾਤਰੀ ਵਾਦੀ ਦੀ ਖੂਬਸੂਰਤੀ ਦੇ ਨਾਲ ਨਾਲ ਇੱਥੇ ਦੀ ਮਹਿਮਾਨ ਨਵਾਜ਼ੀ ਨਾਲ ਵੀ ਕਾਫ਼ੀ ਮੁਤਮਈਨ ਹਨ। ਯਾਤਰਾ ਦੇ ਸੋਹਣੇ ਇਨਕਾਦ ਵਾਸਤੇ ਮੁਖਤਲਿਫ ਮਹਿਕਮਿਆਂ ਅਤੇ ਏਜੰਸੀਆਂ ਸੁਣ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਅਤੇ ਇਸ ਗੱਲ ਕੋਈ ਯਕੀਨੀ ਬਣਾਇਆ ਜੁਲ ਰਿਹਾ ਹੈ ਕਿ ਯਾਤਰੀਆਂ ਦੇ ਸ਼ਰਧਾਲੂਆਂ ਕੋ ਕਿਸੇ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸੀ ਦੌਰਾਨ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਥੀ ਅੱਜ 9,837 ਸ਼ਰਧਾਲੂਆਂ ਉੱਤੇ ਮੁਸ਼ਤਮਲ ਇੱਕ ਹੋਰ ਕਾਫਲਾ ਵਾਦੀ ਪਹੁੰਚਾ। ਕਾਫਲੇ ਵਿੱਚ 6,684 ਜਣੇ ਅਤੇ 2,730 ਕਲਸਿੰਗੀਆਂ ਦੇ ਇਲਾਵਾ ਕਈ ਬੱਚੇ ਅਤੇ ਸਾਧੂ ਵੀ ਸ਼ਾਮਲ ਹਨ। ਇਹਨਾਂ ਵਿੱਚੋਂ ਕਈ ਯਾਤਰੀ ਪਹਿਲਗਾਮ, ਜਦਕਿ ਦੂਜੇ ਕਈ ਯਾਤਰੀ ਸੋਨਮਾਰਗ ਦੇ ਰਾਹਦਾਰੂ ਯਾਤਰਾ ਕਰਕੇ ਸ਼੍ਰੀ ਅਮਰਨਾਥ ਜੀ ਗੁਫਾ ਉੱਤੇ ਹਾਜ਼ਰੀ ਦੇ ਸਨ। ਇਸ ਦੌਰਾਨ ਉੱਤਰ ਪ੍ਰਦੇਸ਼ ਨਾਲ ਤਾਲਕ ਰੱਖਣ ਵਾਲਾ ਕਨਈਆ ਕੁਮਾਰ ਨਾਮੀ ਇੱਕ 20 ਸਾਲਾ ਯਾਤਰੀ 9 ਮਹੀਨੇ ਦਾ ਸਫ਼ਰ ਤੈਅ ਕਰਨ ਦੇ ਬਾਅਦ ਵਾਦੀ ਪਹੁੰਚਿਆ ਹੈ। ਅਸਤੇ ਨੁਮਾਇੰਦੇ ਖੁਰਸ਼ੀਦ ਪਾਡੂ ਸੁਣ ਖਬਰ ਦਿੱਤੀ ਕਿ ਮਜ਼ਕੂਰਾ ਨੌਜਵਾਨ ਸੁਣ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਰੋਲਰ ਸਕੇਟਸ ਉੱਤੇ ਆਪਣੀ ਯਾਤਰਾ ਸ਼ੁਰੂ ਕੀਤੀ ਔਰ ਇਹ 14 ਰਿਆਸਤਾਂ ਥੀ ਗੁਜ਼ਰ ਕੇ ਕੱਲ੍ਹ ਰਾਤੀ ਕਾਜ਼ੀਗੜ੍ਹ ਪਹੁੰਚ ਗਿਆ। ਕਨਈਆ ਕੁਮਾਰ ਸ਼੍ਰੀ ਅਮਰਨਾਥ ਜੀ ਗੁਫਾ ਦੀ ਤਰਫ਼ ਰਵਾਨਾ ਹੋਇਆ ਹੈ। ਅਦਾਲਤ ਉਜ਼ਮਾਂ ਦੀ ਹਦਾਇਤਾਂ ਦੇ ਮੁਤਾਬਕ ਇਸ ਸਾਲ ਸ਼੍ਰੀ ਅਮਰਨਾਥ ਜੀ ਯਾਤਰਾ ਉੱਤੇ ਆਉਣ ਵਾਲੇ ਯਾਤਰੀਆਂ ਦੀ ਜ਼ਿਆਦਾ ਤੋਂ ਜ਼ਿਆਦਾ ਰੋਜ਼ਾਨਾ ਤਾਦਾਦ ਤੈਅ ਕੀਤੀ ਗਈ ਹੈ। ਜਿਨ੍ਹਾਂ ਸ਼ਰਧਾਲੂਆਂ ਸੁਣ ਐਡਵਾਂਸ ਰਜਿਸਟ੍ਰੇਸ਼ਨ ਨਹੀਂ ਕਰਾ ਲਈ, ਉਹਨਾਂ ਥੀ ਆਖਿਆ ਗਿਆ ਕਿ ਉਹ ਤਤਕਾਲ ਸਹੂਲਤ ਦੀ ਫਾਇਦਾ ਚਾਹ ਕੇ ਆਪਣੀ ਰਜਿਸਟ੍ਰੇਸ਼ਨ ਕਰਨ ਦੇ ਬਾਅਦ ਜੰਮੂ ਕਸ਼ਮੀਰ ਪਹੁੰਚਣ। ਇੱਕ ਸਰਕਾਰੀ ਬਿਆਨ ਵਿੱਚ ਬਗੈਰ ਰਜਿਸਟ੍ਰੇਸ਼ਨ ਦੇ ਜੰਮੂ ਕਸ਼ਮੀਰ ਪਹੁੰਚ ਲਈ ਉੱਥੇ ਸਾਰੀਆਂ ਯਾਤਰੀਆਂ ਕੋਲ ਆਪਣੀ ਵਾਰੀ ਦਾ ਇੰਤਜ਼ਾਰ ਕਰਨੇ ਅਤੇ ਇੰਤਜ਼ਾਮੀਆਂ ਦੀ ਤਰਫੋਂ ਮੁਕਰਰ ਕੀਤੀ ਗਈ ਤਾਰੀਖ ਉੱਤੇ ਯਾਤਰਾ ਸ਼ੁਰੂ ਕਰਨ ਦੀ ਤਾਕੀਦ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਸ੍ਰੀਨਗਰ ਤੋਂ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਆਨ AIR ਅਤੇ DTH ਉੱਤੋਂ ਵੀ ਸੁਣ ਸਕਦੇ ਹੋ। ਬਡਗਾਮ ਨਾਲ ਤਾਲਕ ਰੱਖਣ ਵਾਲਾ ਇੱਕ ਵਫ਼ਦ ਸੁਣਾਉਣ ਸਾਬਕ ਵਜ਼ੀਰ ਅਤੇ ਪੀਪਲਸ ਡੈਮੋਕਰੈਟਿਕ ਫਰੰਟ ਦੇ ਸਦਰ ਹਕੀਮ ਮੁਹੰਮਦ ਯਾਸੀਨ ਦੀ ਕਿਆਦਤ ਵਿੱਚ ਲੈਫਟਨ ਗਵਰਨਰ ਮਨੋਜ ਸਿਨਹਾ ਦੇ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੇ ਦੌਰਾਨ ਵਫ਼ਦ ਸੁਣ ਜ਼ਿਲ੍ਹੇ ਥੀਮ ਮੁਤਲਕ ਕੌਮੀ ਅਹਿਮੀਅਤ ਦੇ ਹਮਲ ਕਈ ਮਸਲੇ, ਜਿਨ੍ਹਾਂ ਵਿੱਚ ਤੋਸੀ ਮੈਦਾਨ ਦੇ ਦੁਬਾਰਾ ਖੋਲ੍ਹਣੇ, ਦੁੱਧ ਪੱਥਰੀ ਵਿੱਚ ਸੈਲਾਨੀਆਂ ਦੀ ਰਾਤ ਦੇ ਠਹਿਰਨੇ ਅਤੇ ਖਵਾਵਾਂ ਵਿੱਚ ਪੀਣੇ ਦੇ ਪਾਣੀ ਦਾ ਮਸਲਾ LG ਦੀ ਨੋਟਿਸ ਵਿੱਚ ਆਉਂਦਾ। ਇਧਰ ਦ ਕਸ਼ਮੀਰ ਕਨਕੁਲੀ ਦੇ ਬਾਨੀ ਐਡਵੋਕੇਟ ਜਹਾਂ ਜ਼ੇਬ ਅਲਕਬੰਦ ਅਤੇ ਕਸ਼ਮੀਰ AIN ਕ੍ਰਿਕਟਰ ਸਿਮਰ ਦੇ ਬਾਨੀ ਮੀਆਂ ਯਾਸੀਨ ਸੁਣ ਵੀ ਲੋਕ ਭਵਨ ਸ੍ਰੀਨਗਰ ਵਿੱਚ ਲੈਫਟਨ ਗਵਰਨਰ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਾਹਿਰ ਸਮਾਜਿਆਤ ਅਤੇ ਮਹਾਕਿਕ ਡਾਕਟਰ ਸੁਹੇਦ ਰਸੂਲ ਮੀਰ ਸੁਣ LG ਮਨੋਜ ਸਿਨਹਾ ਦੇ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਦੇ ਦੌਰਾਨ ਉਹਨਾਂ LG ਕੋ ਜੰਮੂ ਕਸ਼ਮੀਰ ਦੇ ਸਕਾਫੀ ਵਿਰਸੇ ਕੋ ਮਹਫੂਜ਼ ਰੱਖਣੇ ਅਤੇ ਫਰੋਗ ਦੇਣ ਵਾਸਤੇ ਕੀਤੇ ਜੁੜ ਰਹੇ ਇਕਦਾਮਾਂ ਦੀ ਖਬਰਦਾਰ ਕੀਤਾ। ਨਾਇਬ ਵਜ਼ੀਰ ਅਲਾ ਸੁਰਿੰਦਰ ਕੁਮਾਰ ਚੌਧਰੀ ਸੁਣਾ ਹੈ ਕਿ ਹਕੂਮਤ ਅਵਾਮੀ ਅਹਿਮੀਅਤ ਦੇ ਹਾਮਲ ਮਨਸੂਬਿਆਂ ਦੀ ਵਕਤੋਂ ਅਤੇ ਮੁਕੰਮਲ ਬਿਹਤਰ ਸ਼ਹਿਰੀ ਸਹੂਲਤਾਂ ਦੀ ਫਰਾਹਮੀ ਅਤੇ ਲੋਕਾਂ ਦੇ ਮਗਰ ਖਿਆਤ ਵਿੱਚ ਤਬਦੀਲੀ ਆਣਨ ਦੀ ਵਾਅਦਾਬੰਦ ਹੈ। ਉਹ ਕੱਲ੍ਹ ਰਾਜੌਰੀ ਵਿੱਚ ਨੌਸ਼ਹਿਰਾ ਦੇ
PWD ਡਾਕ ਬੰਗਲਾ ਵਿੱਚ 2,49,00,000 ਰੁਪਏ ਦੀ ਲਾਗਤ ਨਾਲ ਤਾਮੀਰ ਕੀਤੇ ਗਏ ਕਾਨਫਰੰਸ ਹਾਲ

0: ਪ੍ਰਾਈਮ ਮਿਨਿਸਟਰ ਨੂੰ ਭੇਜੀ ਕਿ ਕੁਝ ਹੋਇਆ ਕਿ ਲੇਕਿਨ ਫਾਈਲ ਹਰੀ ਸਿੰਘ ਕੋਲ ਗਈ। ਉਸਨੇ ਬਾਅਦ ਦੇਖੀ ਸੀਗੀ ਤਾਂ ਉਸਨੇ ਕਿਹਾ ਕਿ ਭਾਈ ਇਹ ਕਹਿੰਦੇ ਲਾਰ ਦਾ ਜਿਹੜਾ ਉਹ ਕੰਗਣ ਦੀ ਤਰਫ ਮੀਆਂ ਸਾਹਿਬ ਹੈ, ਇਹ ਉਹਦਾ ਕੰਮ ਹੈ। ਉਹਨੇ ਕਿਹਾ ਹਾਂ ਉਸੇ ਉਹੀ ਹੈ ਇਸਕੇ ਵਿੱਚ ਮੋਦੀ। ਉਸਨੇ ਇੱਕਦਮ ਲਿਖਿਆ ਜਿਨ੍ਹਾਂ ਨੇ ਮੀਆਂ ਨਿਜ਼ਾਮਦੀਨ ਕਹਿ ਕੇ ਯੇ ਮੁਸ਼ਤਬੇ ਨਹੀਂ, ਯੇ ਕਿਸੇ ਕਿਸਮ ਕਾ ਨਹੀਂ, ਉਹਨਾਂ ਕਾ ਵਾਪਸ ਕਰੋ ਪੈਸਾ ਵੀ ਅਤੇ ਉਸ ਏਰੀਆ ਕਾ ਵਿੱਚੋਂ ਉਠਾਓ ਜਾਂ ਤਾਜ਼ੀਰੀ ਚੌਕੀ ਵੀ
1: ਜੀ।
0: ਇੱਕ ਹੀ ਦਿਨ ਕੇ ਵੇਚੋ ਯਾ ਗੱਲ ਹੋਈ। ਪਖਤੂਨ ਨੇ ਕਿਹਾ ਮੁਕਾਬਲੋ ਕਰਾਂਗਾ, ਅਤੇ ਬਾਬਾ ਸਾਹਿਬ ਉਹਨੂੰ ਜਾ ਕੇ ਤੁਮ ਯਾ ਗੱਲ ਨਾ ਕਰੋ, ਮਾਰੇ ਨਾਲ ਮਿਲੋ ਤਾਂ ਕਿ ਤੁਮ ਇਸ ਮਲਾਮਤੀ 'ਤੇ ਬਚੇ।
1: ਬਾਬਾ ਸਾਹਿਬ ਔਰ ਹਜ਼ਰਤ ਨਿਜ਼ਾਮਦੀਨ ਸਾਹਿਬ ਔਰ
0: ਜੀ ਉਹਨਾਂ ਹੀ ਗੱਲ ਕਰੋ
1: ਜਿਹਨਾਂ ਅਲਮਾਰੂ ਹਾਜੀ ਬਾਬਾ ਵੀ ਕਹੇ।
0: ਹਾਂ ਹਾਜੀ ਬਾਬਾ ਵੀ ਕਹਿੰਦਾ। ਉਹਨਾਂ ਨੇ ਜਿਸ ਵਕਤ ਯਾ ਚੀਜ਼ ਕੀ ਤਾਂ ਦੋ ਆਦਮੀ, ਇੱਕ ਆਦਮੀ ਕਾ ਫਰਜ਼ਨ ਥਾ, ਇੱਕ ਉਨਕਾ ਨਾਂ ਥੋ ਬਾਜ਼ ਮੁਹੰਮਦ ਅਤੇ ਇੱਕ ਉਨਕਾ ਨਾਂ ਥੋ ਹਮੀਦੁੱਲਾ
1: ਜੀ।
0: ਬਾਪ ਦੋਵਾਂ ਕੋ ਗੁਜ਼ਰ, ਮਾਂ ਵੀ ਗੁਜ਼ਰੀ ਸੀ। ਬਾਜ਼ ਮੁਹੰਮਦ ਉਹਨਾਂ ਕੇ ਨਾਲ ਥੋ ਪਖਤੂਨਾਂ ਕੇ ਨਾਲ ਮਿਲੇ ਵੋ। ਉਸਨੇ ਕਿਹਾ ਜੀ ਊਂ ਬਾਜ਼ ਮੁਹੰਮਦ ਹੋ, ਤੇਰੇ ਪਰ 32 ਰੁਪਈਆ ਟੈਕਸ ਬਦਸਤੂਰ ਰਹਿ ਕੋ। ਇਸ ਦੂਜਾ ਨੇ ਪੁੱਛਿਆ ਅਤੇ ਇਸਨੇ ਕਿਹਾ ਜੀ ਊਂ ਗੁਜ਼ਰ। ਤਾਂ ਉਸ ਨਾਲ ਜਿਹੜਾ ਅੱਗੇ ਵਸੂਲ ਕੀਆ ਥਾ ਵੇ ਵੀ ਵਾਪਸ ਦਿੱਤਾ ਤਾਂ ਕਿਹਾ ਕਿ ਜਾ ਭਾਈ ਤੂੰ ਸਟੇਟ ਸਬਜੈਕਟ ਹੈ। ਫਿਰ ਲੜਾਈ ਹੋਈ ਕਿ ਹੋਇਓ ਕਿਸ ਤਰ੍ਹਾਂ ਹੋਇਓ, ਲੇਕਿਨ ਹੱਕ ਕਾਮਯਾਬ ਰਿਹਾ ਨਾ, ਹੱਕ ਜ਼ਿਆਦਤੀ ਕਰਨ ਨਾਲੋਂ ਕੋਈ ਕਾਮਯਾਬ ਨਹੀਂ ਰਿਹਾ। ਤਾਰੀਖ ਨੇ ਉਸਨੂੰ ਭਾਵੇਂ ਕੁਛ ਕਰਕੇ ਲਿਖਿਆ ਹੋਵੇ। ਤਾਂ ਬਾਬਾ ਸਾਹਿਬ ਇਸ ਗੁਜ਼ਰ ਕੌਮ ਕੇ ਵਾਸਤੇ ਕੋਈ ਆਦਮੀ ਬੈਤ ਹੋਵੇ, ਤੋ ਸ਼ਹੀਦ ਬੈਤ ਹੋਏ, ਮਿਰਜ਼ਾ ਬੈਤ ਹੋਏ, ਕਸ਼ਮੀਰੀ ਬੈਤ ਹੋਏ, ਪਠਾਨ ਬੈਤ ਹੋਏ, ਤਾਂ ਬਾਬਾ ਸਾਹਿਬ ਔਰ ਕਿਵੇਂ ਥਾ ਪਹਿਲਾਂ ਮੈਨੂੰ ਗੁਜ਼ਰ ਕਹੋ ਅਤੇ ਫਿਰ ਬੈਤ ਹੋ। ਇਸਕੇ ਉੱਪਰ ਕਈ ਲੋਕ ਕਹਿੰਦੇ ਥਾ ਹਜ਼ਰਤ ਕਿਸ ਤਰ੍ਹਾਂ ਆ ਗੱਲ ਕਰੇ ਤਾਂ ਅਖੇ ਉਸੇ ਤਰ੍ਹਾਂ ਜਿਸ ਤਰ੍ਹਾਂ ਸ਼ਜਰਾਨਾ ਸੂਬੇ 'ਚੋਂ ਲਿਖੇ ਹੋ, ਉਸੇ ਤਰ੍ਹਾਂ ਕੋ। ਤੋ ਹਮਨੇ ਜੋ ਕੀਓ ਵੋ ਇਸ ਕੌਮ ਕਾ ਭਲਾ ਵਾਸਤੇ ਕੀਓ। ਬਲਕਿ ਹੁਣ ਤੁਹਾਨੂੰ ਇੱਕ ਚੀਜ਼ ਦੱਸੂ, ਅਗਰ ਥਾਰੇ ਵਿੱਚ ਇਨਸਾਫ ਹੈ ਤਾਂ ਤੁਮ ਦੇਖੋ ਜੀ ਸਾਹਿਬ ਕੇ ਵਕਤ ਜਿਹੜੀ ਜ਼ਮੀਨ ਮਾਰੇ ਕੋਲ ਥੀ ਅੱਜ ਮੇਰੇ ਕੋਲ ਉਸਕਾ ਵਿੱਚੋਂ ਇੱਕ ਮਰਲੋ ਵੀ ਜ਼ਿਆਦਾ ਨਹੀਂ
1: ਜੀ।
0: ਵਾਹੀ ਜ਼ਮੀਨ ਹੈ, ਵੋਹੀ ਤੰਦੂਰ ਹੈ, ਵੋਹੀ ਮੁਸਾਫਰ ਖਾਣ ਵਾਲਾ ਹੈ। ਹਮਨੂੰ ਕੋਈ ਨਹੀਂ ਪਤਾ ਕੌਣ ਕਿਸ ਤਰ੍ਹਾਂ ਖਾਏ, ਕੌਣ ਕਿਸ ਤਰ੍ਹਾਂ ਨਹੀਂ ਖਾਤੋ। ਹਮਨੇ ਕਿਸੇ ਪੂਰੀ ਇਹ ਇਮਤਿਆਜ਼ ਨਹੀਂ ਕੀਆ। ਇਸ ਕੌਮ ਕੀ ਪਸਮੰਦਗੀ ਨਾ ਦੇਖ ਕੇ, ਇਸਕੇ ਨਾਲ ਨਾ ਇਨਸਾਫੀ ਦੇਖ ਕੇ, ਇਸਕੇ ਵਿੱਚ ਮੁਕੱਦਮ ਅਤੇ ਸਰਦਾਰ ਅਤੇ ਨੰਬਰਦਾਰ ਅਤੇ ਚੌਧਰੀ ਇਸ ਨਾਲ ਖਾਣ ਵਾਲੇ ਜਿਹੜਾ ਹਮਨੇ ਉਹਨਾਂ ਪਰ ਹੱਥ ਖੱਲੇ ਵਨਵੇਖਾਂ ਤੋਂ ਮਾਰੇ ਪੁਰ ਖਫਾ ਮੈਂ।
1: ਹਜ਼ਰਤ ਮੀਆਂ ਬਸ਼ੀਰ ਸਾਹਿਬ ਤਾਂ ਮੈਂ ਰਿਆਸਤੀ ਜੰਮੂ ਕਸ਼ਮੀਰ ਕਾ ਵਜ਼ੀਰ ਵੀ ਰਿਹਾ ਹੈ, ਰਿਆਸਤੀ ਵਜ਼ਰਾਕੀ ਕੌਂਸਲ ਮਾ ਵਜ਼ਾਰਤੀ ਕੌਂਸਲ ਮਾ ਵੀ ਤਮ ਰਿਹਾ ਹੈ। ਕਿਤਨੇ ਕਿਤਨਾ ਇਲੈਕਸ਼ਨ ਤਮ ਨੇ ਲੜਿਆ, ਕਿਤਨਾ ਕਿਤਨੀ ਦਫ਼ਾ ਤਮ ਕਿਤਨਾ ਸਾਲ ਮੈਂਬਰ ਅਸੈਂਬਲੀ ਰਿਹਾ ਔਰ ਕਿਤਨੀ ਦੇਰ ਤਮ
0: ਵਜ਼ੀਰ ਰਿਹਾ। ਮੇਰਾ ਖਿਆਲ ਨਾਲ ਮੈਂ ਇਲੈਕਸ਼ਨ ਕੋ ਚਾਰ ਲੜੇ ਹੈਗੇ, ਪੰਜ ਲੜੇ
1: ਜੀ,
0: ਦੋ ਤਾਂ ਹੂੰ ਬਿਲਾ ਮੁਕਾਬਲਾ ਆਇਆ ਹੂੰ
1: ਜੀ,
0: ਦੋ ਕਾ ਮੇਰਾ ਮੁਕਾਬਲਾ ਹੂੰ ਹੈ, ਰਜੌਰੀ ਕੋ ਵੀ ਔਰ ਇਸ ਕੋ ਕੰਗਣ ਕੋ ਵੀ।
1: ਰਜੌਰੀ ਕੋ ਤੁਮਨੇ ਜ਼ਿਕਰ ਕੀਓ ਜੀ, 1983 ਮੈਂ ਸ਼ਾਇਦ ਇਤੂ ਜਾ ਕੇ ਤੁਮਨੇ ਰਜੌਰੀ ਦਰਹਾਲ ਤੇ ਇਲੈਕਸ਼ਨ ਲੜੇ ਹੋ, ਉਸਕੀ ਕੀ ਵਜ੍ਹਾ ਹੋਈ, ਕੁਝ ਐਸੀ ਕਿ ਕੋਈ ਸਿਆਸੀ ਮਜਬੂਰੀ ਥੀ?
0: ਅੱਜ ਕਿਉਂ ਮੈਨੂੰ ਰਜੌਰੀ ਕੇ ਵਿੱਚ ਕਹਿ ਗਈ ਉਹ ਮਾਰੋ ਬਾਬੋ ਹੈ
1: ਜੀ, ਬਿਲਕੁਲ ਸਹੀ।
0: ਵੋ ਕੁਛ ਔਰ ਸ਼ੈ ਹੈ ਮੁਹੱਬਤ ਨਹੀਂ ਸਿਖਾਤੀ ਸੀ ਜੋ ਗਜ਼ਨਵੀ ਕੋਈ ਆਜ਼ੀ।
2: ਅੱਛਾ ਜਨਾਬ ਮੀਆਂ ਸਾਹਿਬ, ਤੁਮਨੇ ਅਦਬੀ ਕੰਮ ਵੀ ਬੜੋ ਕੀ ਹੋਇਆ, ਤੁਮਨਾ ਅਦਬੀ ਜ਼ੋਕ ਵੀ ਹੈ ਅਤੇ ਤੁਮਨੇ ਮੁਝ ਸਾਰੀ ਕਿਤਾਬ ਵੀ ਤਰਤੀਬ ਦਿੱਤੀ ਹੈ, ਤਾਂ ਇਹ ਕਿਹੜੀ ਕਿਹੜੀ ਕਿਤਾਬ ਹੈ?